0: ਠੀਕ ਆ ਮਾਂ ਤੁਹਾਨੂੰ ਤੁਸੀਂ ਮੈਨੂੰ ਕਿੰਨੇ ਚੰਗੇ ਲੱਗਦੇ ਹੋ ਚੰਗਾ ਚੰਗਾ
1: We are Radio Masti 24/7 live, keeping you connected Bollywood style anywhere, anytime.